ਅੱਛਾ ਜੀ ਬਿਲਕੁਲ ਉਹ ਮਹਿਕਮਾ ਪੰਜਾਬ ਪੁਲਿਸ ਦਾ ਇਨੀ ਮੌਸਮ ਪੁਲਿਸ ਦਾ ਮਾਲੂਮਾਤ ਜੀ ਕੱਲ ਵੀ ਬਿਲਕੁਲ ਸ਼ਾਮਿਲ ਹੋਈ ਪ੍ਰੋਗਰਾਮ ਸੀ ਵਰਸ਼ਾ ਸਰ ਮੈਸੇਜ ਵੀ ਸ਼ਾਮਿਲ ਵੀ ਕਾਲ ਕਬਲੀ ਸ਼ਿਪ 09272912921 ਯਾਨੀ 09272921 ਬੰਦੀ ਕਾਲ ਬਿਲਕੁਲ ਕਬਲੀ ਪ੍ਰੋਗਰਾਮ ਸੀ ਲਾਈਵ ਕਾਲ ਆਓ ਦੇ ਨਾਲੋ ਮੈਸੇਜਸ 485831 ਮੋਬਾਈਲ ਕੇ ਬਲੋਟ ਸੇ ਰਾਈਟ ਯਾ ਕ੍ਰੀਏਟ ਆਪਸ਼ਨ ਤਾ ਚਰ ਤੱਕ ਮੈਸੇਜ ਲਿਖੇ ਅਗੇ ਜੀ ਤੋ ਬਲੋਟ ਸੇ ਲਿਖੇ ਬੋਲੀ ਕੇ ਗੜਖਰ ਉਸੇ ਆਰ ਇਕੇ ਆਰ ਇਕੇ ਜਗਲ ਹਮ ਬੋਲੀ ਕੇ ਬਿਆ ਬੋਵਰ ਕੇ ਸਪੇਸ ਫੇਸ ਆਬਾਦ ਖਲੋਂ ਖਲੇ ਲਕੇ ਨੋ ਬਿਆ ਵੈਸੇਨ ਕੇ ਪੋ 8583 ਬਨੇ ਯਾਨੀ 85383 ਬਨੇ

0: ਅੱਖਾਂ ਜੀ ਸਹੀ ਗੁਮੇਲ ਹੋ ਗੋਰਾ ਤੇ ਸੀਲ ਦੇ ਮਾਣਾ ਡਿਸਟ੍ਰਿਕਟ ਹੋਣਾ ਦੇ ਗੋਰਾ ਤੇ ਸੀਲ ਦੇ ਸ਼ਾਮ ਡੇਰਾ ਮਨੇ ਨਾ ਮੈਸੇਜ ਬੋਲੇ ਯੋ ਜਹਾਨ ਮਨੇ ਨਾ ਠੀਕ ਸੋ ਡੇਰਾ ਮਨੇ ਨਾ ਡੁਮੇਲ ਚੁਕਮਦਾ ਤੇ ਸੀਲ ਦੇ ਸ਼ਾਮ ਆਪ ਬਨੋ ਕਿਰਸੀ ਸਹੀ ਦਾ ਡੇਰਾ ਮਨੇ ਨਾ ਥੈਂਕ ਯੂ ਮੈਸੇਜ ਕੇ ਬੋਲੇ ਡੇਰਾ ਮਨੇ ਨਾ ਪ੍ਰੋਗਰਾਮ ਕੇ ਮੈਸੇਜ ਵਕੋ ਅੱਛਾ ਜੀ ਨਨ ਪ੍ਰੋਗਰਾਮ ਸੇ ਯੂ ਸਵਾਲ ਹਾਂ ਕਹੋ ਠੀਕ ਸੋ ਕਾਲ ਬਨੇ ਸੀ ਸੁਕਰੋ ਸ਼ੇ ਅਗੇ ਨਾ ਬਈ ਸਵਾਲ ਕਹੋ ਸਵਾਲ ਬਿਲਕੁਲ ਅਸੋਨ ਸਵਾਲ ਹੈ ਠੀਕ ਸੋ ਉਹ ਦੇ ਕਾਮਨ ਸੈਂਸ ਸਵਾਲ ਮੋਬ ਖਿਆਲ ਕੇ ਚਰਤੇ ਕੇ ਮੋ ਪ੍ਰੋਗਰਾਮ ਕੇ ਕੜਾ ਹੋਮਨਾ ਬੀਰ ਦੀ ਮੋਬ ਖਿਆਲ ਚ ਕੜੇ ਬਮੀ ਯਾ ਮੈਨੇ ਵੀ ਕੜਾ ਖੈਰ ਬਸਤਨ ਬਕੋ ਕਾਮਨ ਸੈਂਸ ਸਵਾਲ ਹੈ ਠੀਕ ਸੋ ਕਾਲ ਤਰ ਤਰ ਜ਼ੀ ਪ੍ਰੋਗਰਾਮ ਸੇ ਕਾਲ ਸੇ ਮਿਲੇ ਵੀ ਕਿਸੇ ਹੀ ਗੱਲ ਬਨੇ ਸੋ ਕੋ ਦਿਖਮ ਜਨਾ ਦੇ ਫਸਟ ਕਾਲਰ ਆਫ ਦ ਸ਼ੋ ਅਸਲਾਮ ਅਲੈਕੁਮ ਓਏ ਹੋਏ ਹੋਏ ਦਾ ਹੋ ਸਬੀਰ ਵਜ਼ੀਰ ਰੋਗਾ ਸਬੀਰ ਵਜ਼ੀਰ ਪਖੇਰ ਅਲਹਮਦੁਲਿਲਾ ਠੀਕ ਠਾਕ ਖਪਲ ਸੇ
1: ਸਭ ਬਰਬਰ ਅਲਹਮਦੁਲਿਲਾ ਮੁਝ ਵਈ ਲਗ ਯਾਦ ਆਏ
0: ਹਾਂ
1: ਮੁਝੇ ਕਾਲ ਵਰਤਾ ਹੋ ਕਾਲ ਸੀ ਗਰਮੀ ਲਗਾ ਜਿਸ ਤਰ੍ਹਾਂ ਖਰਬ ਕਰਾ ਜੀ
0: ਨਾ ਅਲਹਮਦੁਲਿਲਾ ਬਿਲਕੁਲ ਗਰਮੀ ਨੇ ਮੈਂ ਜ਼ੋਨ ਬਚ ਕਰ ਦੇ ਸ਼ਾਮ ਬਿਲਕੁਲ ਬਾਹਰ ਤਾਂ ਜੋ ਸੀ ਕਿ ਨਾ ਨੋ ਡੇਰ ਅਜੇ ਤਾਂ ਗਰਮੀ ਤੋਂ ਪਰ ਹੁੰਦਾ ਸੀ ਬਜ਼ੂਰ ਪਰ ਇਤਲਾ ਹੁੰਦਾ ਸੀ ਤਕਰੀਬਨ ਸੋ ਇੱਕ ਵਜੇ ਟਾਈਮ ਕੀ ਦੋ ਮਰਾ ਸਖਤ ਗਰਮੀ ਹੋ ਕਰਨਾ ਚਾਹੇ ਮਾਂ ਚੇ ਵਿਆਹ ਹੋ ਮਤਲਬ ਬਾਹਰ ਤਾਂ ਨੋ ਵਜ਼ਾ ਨੋ ਬਿਲਕੁਲ ਸੁਮਰ ਹਮੀ ਨਵਾਲ ਦੇ ਗਏ ਤਾਂ ਦਾ ਹੋਰ ਕਿਉਂ ਚੇ ਬਿਲਕੁਲ ਗਰਮੀ ਤੋਂ ਡੇਰ ਅਜੇ ਤਾਂ ਵਧੀ ਕੀ ਚਾਹਤਾ ਕਿ ਮਤਲਬ ਚੇ ਜ਼ਰੂਰੀ ਚਾਰ ਨਹੀਂ ਬਾਹਰ ਤਾਂ ਮਜ਼ਾ ਆਈ ਮਾਂ ਕਿਉਂ ਗੋਰਾ ਰਜ਼ਮਾ ਕੇ ਹੋਡੇਰ ਖੋਜ ਮਸਮ ਦੇ ਜੀ ਸਹੀ ਸਹੀ ਸ਼ਾਹ ਸਬੀਰ ਵਜ਼ੀਰ ਸ਼ਾਹ ਹੋਏ ਕੇ ਨਾਮ
1: ਬਰਾਬਰ ਅਲਹਮਦੁਲਿਲਾ ਫੁੱਲ ਸਹੀ
0: ਅਲਹਮਦੁਲਿਲਾ ਬਿਲਕੁਲ ਠੀਕ ਠਾਕ ਬਿਲਕੁਲ ਦਾ ਖਬਰ ਦੇ ਸਹੀ ਦੋ ਸਬੀਰ ਵਜ਼ੀਰ ਦਰ ਤੋਂ ਕਹਿਣਾ ਛੇ ਸੋਲ ਦਰ ਨਵਕ ਜਵਾਬ ਬੈਰਾ ਕੇ ਸ਼ਾਮ ਅਸੋਨ ਹੋ ਕੇ ਕਿਆ ਮੁਸ਼ਕਿਲ ਹੋ ਕੋ ਬਲਕਿ ਯੂ ਸਵਾਲ ਲਾਏ ਸ਼ਾਹ ਯੂ ਕਾਮਨ ਸੈਂਸ ਸਵਾਲ ਲਾਏ ਦਰ ਨਵਕ ਕੇ ਨਾ ਅੱਛਾ ਅੱਛਾ ਯੇ ਮੋਤੇ ਯਾਰ ਪਤਾ ਲੱਗੀ ਨਾ ਚਰਤ ਕੇ ਮੋ ਪਖਿਆਲ ਕੜੇ ਮੇ ਵੀ ਨਵੇਂ ਕੜੇ ਹੋਮੋ ਨਾ ਵਿਰਸ਼ ਵੀ ਦੀ ਸੋਲ ਦਾ ਕਦੇ ਕੇ ਨਾ ਚੇ ਆਗਾ ਸਾ ਸ਼ਾਇਦ ਕੇ ਨਾ ਚੇ ਕਿਨੀ ਪੋ ਪੇਜ਼ਾ ਬੰਦੇ ਠੀਕ ਸ਼ੋ ਓ ਨਸੀ ਗੁਜਿਨਾ
1: ਕਿਨੀ ਪਾ ਪੇਜ਼ਾ ਬੰਦੇ
0: ਓ ਨਸੀ ਗੁਜਿਨਾ
1: ਨਸੀ ਗੁਜਿਨਾ
0: ਸੋਚ ਮੁਕਾਨ ਕਮ ਵੀ
1: ਕਰਨਾ
0: ਸਹੀ ਡੇਰਾ ਮਨਨਾ ਕਾਲ ਕਵਲ ਯੋ ਜਹਾਨ ਮਨਨਾ ਸਬੀਰ ਵਜ਼ੀਰ ਓਕੇ ਲਾ ਫਿਰ ਡੇਰਾ ਮਨਨਾ

ਹਜੀ ਅਰਬਾਬ ਤਾਰਿਕ ਮਾਰਕੀਟ ਦੇ ਅਰਬਾਬ ਰੋਡ ਬੰਦੇ ਦਿਲ ਤਾਂ ਅਜ਼ਹਰ ਦੁਕਾਨਦਾਰ ਦੇ ਸਰ ਜ਼ਮੀਨ ਦੇ ਸ਼ਮਾ ਪ੍ਰੋਡਕਟ ਮਿਲਾਵੀਗੀ ਤਾਕਾਲ ਪਾਇਆਨ ਚੌਕ ਪਿਸ਼ਾਵਰ ਕੇ ਅਦਨਾਨ ਕਾਸਮੈਟਿਕਸ ਵਾਲਾ ਦੇ ਦਸਰਮ ਜ਼ਬੰਗ ਦਾ ਇਸ਼ਮਾ ਤਮਾਮ ਪ੍ਰੋਡਕਟ ਮਿਲਾਵੀਗੀ ਸ਼ਾਮੀ ਰੋਡ ਹਸਨ ਗੜਈ ਖਵਾ ਕੇ ਵਰ ਸਰ ਆਫਿਸਰ ਕਾਲੂ ਨਹੀਂ ਦਾ ਟਰਸਟ ਫਾਰਮੇਸੀ ਦਾ ਦੂਸਰ ਜ਼ਮਾ ਦਾ ਇਸ਼ਮਾ ਤਮਾਮ ਪ੍ਰੋਡਕਟ

0: ਹਾਂਜੀ ਸਹੀ ਡੇਰਾ ਮਨਾ ਨਾ ਮੁਫਖਲ ਦਰ ਬਾਹਟਕ ਮੈਸੇਜ ਡੇਰਾ ਮਨਾ ਥੈਂਕ ਯੂ ਅਵੇਸ਼ੀ ਕੁਕੂ ਬਾਈ ਐਸਐਮਐਸ ਸ਼ਾਮਿਲ ਕਾ ਸਲਾਮ ਮੇ ਵਰਕ ਅਨਮੋਲ ਹਟਕਤਾ ਫਾਤਮਾ ਹਟਕਤਾ ਨਾਦੀਆ ਹਟਕਤਾ ਨਾਦੀਆ ਬਹਾਰ ਤਾ ਦੁਨੀਆ ਵਜ਼ੀਰ ਤਾ ਔਰ ਅਲੀਨਾ ਹਟਕਤਾ ਔਰ ਰੋਜ਼ ਹਟਕਤਾ ਹਾਨੀਆ ਜੇਲਰ ਤਾ ਸਾਨੀ ਹਟਕਤਾ ਮਾਨੂ ਹਟਕਤਾ ਆਈਨਾ ਹਟਕ ਨਾਦੀਆ ਹਟਕ ਰਾਬੀਆ ਹਫਸਾ ਦੇਨ ਲਵਾ ਥਾਰਾ ਮਨਾਹਿਲ ਸੁੰਬਲ ਗੁਲਾਲਈ ਫਰਿਸ਼ਤਾ ਔਰ ਆਸਮ ਵਜ਼ੀਰ ਰੋਨਕ ਦੁਮਰ ਡੇਰ ਨਮੂਨੇ ਲਿਖਲੀ ਦੀ ਖਾਨੀ ਵਫਾ ਜਨਤ ਵਜ਼ੀਰ ਨੂਰ ਐਂਡ ਐਨੀ ਸਵੀਟੀ ਹਟਕ ਦੇਨ ਇਲਵਾ ਖਾਦੀਆ ਹਟਕ ਮਾਸੂਮਾ ਹਟਕ ਗੁਲੋਨੀ ਔਰ ਫਰਿਆਲ ਅਨਜ਼ਲਨਾ ਹਟਕ ਮਹਿਵਿਸ਼ ਓਕੇ ਸਹੀ ਡੇਰਾ ਮਨਾ ਨਾ ਟੋਲ ਦਾ ਬਿਲਕੁਲ ਸਲਾਮ ਦੇ ਵਰਸ ਦੋ ਦਿਲ ਰੁਬਾ ਹਟਕ ਮੈਸੇਜ ਕਰਦੇ ਯੋ ਜਹਾਨ ਮਰੇ ਨਾ ਬੀਆ ਵਿੱਚ ਰਾਸ ਕੀ ਕੀ ਬਾਈ ਵਜ਼ੀਰ ਤਾ ਰਸ ਕੇ ਬਾਈ ਬਾਈ ਵਜ਼ੀਰ ਤਾ ਉਵਿਆ ਛੇ ਦਿਲ ਰੁਬਾ ਵਿਆ ਤਾਰੀਖ ਅਸਾ ਖਬਰ ਲਿਖ ਲਈ ਹਾਂਜੀ ਸਹੀ ਦਾ ਠੀਕ ਸੋ ਡੇਰਾ ਮੰਨਣਾ ਥੈਂਕ ਯੂ ਮੈਸੇਜ ਕੇ ਵਾਲੀ ਜਹਾਨ ਦਿਲ ਰੁਬਾ ਹਟਕ ਮੈਸੇਜ ਕਰੇ ਥੈਂਕ ਯੂ ਵਿੱਚ ਬਾਈ ਮੋਤਾ ਸੰਗ ਪਲੇ ਕਾ ਸ਼ਾਨ ਹਾਨ ਟਪੇ ਸਹੀ ਦਾ ਠੀਕ ਸੋ ਦਿਲ ਰੁਬਾ ਹਟਕ ਮੈਸੇਜ ਕਰੇ ਯੋ ਜਹਾਨ ਨਾ ਕੋਸ਼ਿਸ਼ ਕਭੀ ਥੈਂਕ ਯੂ ਵਿੱਚ ਰਾਤ ਬਾਈ ਗਿਆਰਾਂ ਵਜੇ ਸੇ ਪਹਿਲੇ ਗਿਆਰਾਂ ਵਜੇ ਸੇ ਪਹਿਲੇ ਪਹਿਲੇ ਮਨਾ ਹੈ ਮੈਸੇਜ ਕਰੇ ਦੇ ਅੱਛਾ ਸੌਂਗ ਮਾ ਬਖੇਲ ਫਰਮਾਇਸ਼ ਕਰੇ ਦੇ
1: ਅੱਛਾ ਤਾਰਿਕ ਵੀ ਕਾ ਖੁਸ਼ ਹੈ ਦੇਵੀ
0: ਜੀ
1: ਸਹੀ ਦੇ ਤੇ ਇਲਾ ਉਹਦੇ ਦਮਾ ਦਰ ਕੋ
0: ਬਿਲਕੁਲ ਜ਼ਬਰ ਦਮਾ ਕੋ ਤਬ ਦਾ ਮੈਸੇਜ ਕੋ
1: ਮੈਸੇਜ ਦਾ ਸ਼ਾਮਿਲ ਹੋ ਸਹੀ ਦਾ
0: ਜੀ ਬਿਲਕੁਲ ਸਹੀ ਬਾਕੀ ਵੀ ਅਸੀਂ ਬਾਰਾਤ ਵਿੱਚ ਕੋ ਸ਼ਾਮਿਲ ਕੀ ਜ਼ਬਰ ਕੀ ਦਮਾ ਹੋਰ ਦੋਗੋ
1: ਉਸਕੀ ਦਮਾ ਹੋਗਾ ਸਹੀ ਦਾ
0: ਜੀ ਬਿਲਕੁਲ